0: ليكو بعد كايتي هذا لاسفيدج
1: هذا لاسفيدج فوهي مهنينا هنگا بدي وهي في مغنى نيكون شو إتو بلالو
2: لانچ بريك
3: ਹੋਣੀ ਰਫੀਆਵਾ ਕੋਮ ਦੁਹੇਗੇ ਮੰਦਰੂ ਇੱਕ ਜਹਾਇਰ
4: ਨੁਵਦੀ ਹੈ ਕਿ ਮੈਗਾਹਰਟਸ ਦਿਵੇ ਹੀ ਐਫਐਮ
5: ਰਾਜੇ ਇਸਲਾਮ ਵਿਦਵਸ ਐਮ ਫਰਤ ਮਫਾਹ ਕੁਰੀ ਤੇਰਸਤੇ ਕਹਦੀ ਹਤਰੁਨ ਹਰਗੇ ਰਬੀਉਲ ਆਖਿਰ ਮਹਗੇ ਦੇਵਣ ਦੁਆ
6: ਐ ਮੀਲਾਦੀ ਨਵਾਰਸਤੇ ਕਫਨਸਸ ਹਤਰੁਨ ਹਰ
5: ਰਸਕਮ ਗੈ ਨਵੀ ਅਸਲਤਾਨ ਮੁਹੰਮਦ ਫਰੀਦ ਅਲ ਅਵਲ
6: ਫਾਹੂ ਹਿਜੁਰੈਂਗ ਤੇਰਸਤੇ ਕ ਅੱਡੀ ਹਾਸ਼ੇ ਮੀਲਾਦੀ ਨਵਾਰਸਤੇ ਕ ਫਸਤੜਸ ਅਵਣਾ ਹਰਮ ਫਿਸ਼ਿਗੇ ਮਿਦਵਸ ਫਾਹਗ ਕੁਰਬੂੰ ਸਰਕਾਰ ਮੁਟਵਾਲੇ ਬੁਮ ਫਾਹੂ ਅਲੁਮ ਫਾਹਗ ਕੁਰਬਵਾਂ ਫਿੱਟੇਵੀ 29 ਮੁਹਰਰਮ ਸਾਦਸਤੇ ਕ 21 ਮੀਲਾਦੀ ਹਤਰੇ ਮੇ ਦਿਹਾਸ ਵੀ ਬੁਰਾਸਵਤੀ ਦੁਆ ਹੋਈ ਵਜ਼ੀਰੁੰ ਕ ਮਜਲੇਹੁ ਕ ਜਲਸਾਇਨ
5: ਇਹ ਰਾਜ੍ਯ ਕੀ ਸੱਤਾਂ ਸੱਤਾ ਮੁਸਲਿਮ ਕੌਮ ਕਬ ਮਾਇਕੋ ਦਿਵਹਿੰਗੇ ਦੀਨੀ ਅੱਬੈਵੰਤਕੰ ਬਦਹਿ ਕੁਰਮ ਗ ਦੁਹੇਗੇ ਗੁਤਕਾ ਮਿਦਵਸ ਫਾਹ ਕੁਰਬਮ ਫਿਨ ਵੜਾਗੇ
2: دیر ربیع الاخر دیوہ راج اسلام ویروس
7: متی درجہ ہودا فریتکا رئیس الجمہوریہ دے واخا سینام دہا سبیس متی درجہ ہودا فریتکا رئیس الجمہوریہ دے واخا سینام دینمگے میگن مقصد کی راجہ ریتنگ ہودا دے فریتکو گے کامیابیا مسکت ترکما افیدن ترکما ಇದನ್ನು ಗೊತ್ತುನ್ನ ಹುನರ್ವರಿಕಮ್ಗೆ ರೊಂಗು ಮತಿ ವಣತಕ ಶರಫ್ ಹಾಸಲ್ ಕುರ ಫರಾತ್ತೋಗೆ ಕಾಮಿಯಾಬಿ ಇಹ್ತಿಫಾಲ್ಕೋ ಎ ಫರಾತ್ತಕುಗೆ ಅಗು ವಜಂಕೋ ಹಿಬ್ಬರುದಿ ರಾಜ್ಯಕ್ಕೆ ತರಕ್ಕಿಯ ಬೇನುವಾ ದಾಯಿರಾತಕ ದಿವೆಹೀಂಗೆ ಉಫೆದ್ದುಂತಕ ಮಸಕ್ಕೆ ತೆರಿಕಮ ಹುನರ್ವರಿಕಂ ಮಿಸ್ರಾಬ್ ಕುರು ಮೀ ಇನಾಮ ನಂಗು ಶೇಳೇಣಿ ಹಮೇಕಡಿ ರೈಸುಲ್ ಜುಮ್ಹುರಿಯಾಗ ಉಫಿಹುಗೆ ಫೋಮ್ ಹುಶೇಳು ಎಪ್ಲೈ ಡಾಟ್ ಪ್ರೆಸಿಡೆನ್ಸಿ ಡಾಟ್ ಗವ್ ಡಾಟ್ ಎಂ ವಿ ಮಿ ಪೋರ್ಟಲ್ ಮೆದುರಿಕೋ ಫೋಮ್ ಹುಶೇಳುಮ್ಗೆ